0: Radio Olive, your happiness frequency. 106.3
1: Radio Olive. Fresh on the grill, slow cooked mandi, perfectly spiced prawns, and that special chutney. No noise, no drama, just seafood done right. BBQ fish, crabs, prawns, crafted with patience. Serve with pride. Danatal Pahar, the ultimate Qatari adventure. Souq Waqif, Alkhol.
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਗਾਣੇ ਕਿਦਾਂ ਦੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਆਪਕੇ ਸਾਥ ਮੈਨੇ ਕਹਾ ਜੀ ਜੋ ਲੋਗ ਮੇਰੀ ਤਰ੍ਹਾਂ ਇੰਸਟਾਗ੍ਰਾਮ ਫਰੀਕ ਹੈ ਮਤਲਬ ਜਿਨਕੋ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਪਸੰਦ ਹੈ ਲੇਕਿਨ ਮੇਰੇ ਕੋ ਇਤਨਾ ਵੀ ਪਸੰਦ ਨਹੀਂ ਕਿ ਮੈਂ ਉਸਕੇ ਲੀਏ ਪਰੇਸ਼ਾਨ ਹੋ ਜਾਊਂ ਲੇਕਿਨ ਜਿਨਕੇ ਇਤਨੇ ਇਤਨੇ ਫਾਲੋਅਰਸ ਹੈ ਇੰਸਟਾਗ੍ਰਾਮ ਕੇ ਰੀਸੈਂਟਲੀ ਆਪ ਲੋਗੋ ਨੇ ਦੇਖਾ ਹੋਗਾ ਕਿ ਬਹੁਤ ਸਾਰੇ ਫਾਲੋਅਰਸ ਮੇ ਡ੍ਰੌਪ ਹੁਆ ਹੈ ਮੇਰੇ ਕੋ ਲੱਗਦਾ ਹੈ ਕਿ ਉਨ ਲੋਗੋ ਨੇ ਤੋ ਚੂੜੀਆਂ ਤੋੜ ਲਈ ਹੋਂਗੀ ਯਾਰ ਭਾਈ ਇਤਨੇ ਫਾਲੋਅਰਸ ਸੁਣਕੇ ਚਲੇ ਗਏ ਸੋ ਯਾ ਹੈ ਰੀਸੈਂਟਲੀ ਆਪਨੇ ਅਗਰ ਆਪਣੇ ਅਕਾਊਂਟ ਮੇ ਨੋਟਿਸ ਕੀਆ ਹੈ ਕਿ ਯਾਰ ਅਕਾਊਂਟ ਮਤਲਬ ਐਸੇ ਫਾਲੋਅਰਸ ਕੈਸੇ ਗਾਇਬ ਹੋ ਗਏ ਤੋ ਅਭੀ ਕਿਆ ਹੈ ਕਿ ਮੈਟਾ ਕੀ ਤਰਫ ਸੇ ਉਨ੍ਹੋਨੇ ਕਿਹਾ ਹੈ ਕਿ ਜੋ ਅਕਾਊਂਟ ਜੋ ਹੈ ਨਾ ਜੋ ਇਨਐਕਟਿਵ ਹੈ ਆਰਟੀਫਿਸ਼ਲ ਅਕਾਊਂਟ ਹੈ ਜੋ ਕਿ ਮਤਲਬ ਆਪਕੋ ਲੱਗ ਰਿਹਾ ਕਿ ਫੇਕ ਹੈ ਸੋ ਐਸੇ ਅਕਾਊਂਟ ਕੋ ਉਨ੍ਹੋਨੇ ਸਭ ਨੇ ਰਿਮੂਵ ਕਰ ਦਿਆ ਆਪ ਛੋੜੋ ਮੇਰੇ ਤੋ ਸਿਰਫ 1000 ਫਾਲੋਅਰਸ ਗਏ ਹੈ ਸਿਰਫ 1000 ਫਾਲੋਅਰਸ ਗਏ ਹੈ ਕਾਇਲੀ ਜੈਨਰ ਕੇ 14-50 million ਫਾਲੋਅਰਸ ਜੋ ਥੇ ਵੋ ਨਿਕਲ ਗਏ ਬਲੈਕ ਪਿੰਕ ਕੇ 10 million ਰੋਨਾਲਡੋ ਕੇ 8-18 million ਜੋ ਹੈ ਵੋ ਫਾਲੋਅਰਸ ਚਲੇ ਗਏ ਸਲੀਨਾ ਕੇ 6 million ਉਨ੍ਹੋਨੇ ਅਰੀਆਨਾ ਗ੍ਰਾਂਡੇ ਨੇ 5.5 million ਉਨਕੇ ਫਾਲੋਅਰਸ ਜੋ ਹੈ ਵੋ ਜਾ ਚੁੱਕੇ ਟੇਲਰ ਸਵਿਫਟ ਕੇ 4.15 million ਅਰਾਊਂਡ ਜੋ ਹੈ ਬਿਓਨਸੇ ਕੇ 4.4 million ਜੋ ਹੈ ਵੋ ਫਾਲੋਅਰਸ ਜਾ ਚੁੱਕੇ ਸੋਚੋ ਇਨਕੇ ਇਤਨੇ ਜ਼ਿਆਦਾ ਫਾਲੋਅਰਸ ਹੈ ਅਬ ਮੁਝੇ ਮੇਰੇ 1000 ਫਾਲੋਅਰ ਕਾ ਗਮ ਬਿਲਕੁਲ ਵੀ ਨਹੀਂ ਲੱਗ ਰਿਹਾ ਠੀਕ ਹੈ ਯਾਰ ਚਲੇ ਗਏ ਬਟ ਯੈਸ ਅਗਰ ਆਪ ਇਹ ਸੋਚ ਰਹੇ ਹੋ ਕਿ ਯਾਰ ਇਹ ਫਾਲੋਅਰਸ ਕਿੱਧਰ ਗਏ ਤੋ ਕਿਸੀ ਨੇ ਆਪਕੋ ਅਨਫੋਲੋ ਨਹੀਂ ਕੀਆ ਹੈ ਐਸੇ ਫਾਲੋਅਰਸ ਕੋ ਹਟਾ ਦਿਆ ਗਿਆ ਜੋ ਇਨਐਕਟਿਵ ਥੇ ਫੇਕ ਥੇ ਔਰ ਆਰਟੀਫਿਸ਼ਲ ਯੂ ਨੋ ਵਹੀ ਸੋ ਯਾ ਟੈਨਸ਼ਨ ਮਤ ਲੀਜੀਏ ਯੇ ਸਭੀ ਕੇ ਸਾਥ ਹੋ ਰਿਹਾ ਹੈ ਆਪਕੇ ਸਾਥ ਨਹੀਂ ਹੋਇਆ ਸਿਮਰਨ ਕੌਰ ਆਪਕੇ ਸਾਥ ਸੀ ਬਿੰਦਾਸ